0: ਖਾਸਕਰ ਸਮੁੰਦਰੀ ਸੁਰੱਖਿਆ ਵਿਸ਼ੇ ਤੇ ਹੋਏ ਪ੍ਰੋਗਰਾਮ ਦੀ ਸਹਿ ਪ੍ਰਧਾਨਗੀ ਕਰ ਰਹੇ ਸਨ। ਡਾ ਜੈਸ਼ੰਕਰ ਨੇ ਕਿਹਾ ਕਿ AI ਅਤੇ ਸਮੁੰਦਰੀ ਸੁਰੱਖਿਆ ਸੰਯੁਕਤ ਰਾਸ਼ਟਰ ਵਿਚ ਭਾਰਤ ਦੀਆਂ ਅਹਿਮ ਤਰਜੀਹਾਂ ਨੇ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਐਲਾਨਨਾਮੇ ਵਿਚ AI ਸਰੋਤਾਂ ਤੱਕ ਲੋਕਤੰਤਰਿਕ ਪਹੁੰਚ, ਸੁਰੱਖਿਅਤ ਅਤੇ ਭਰੋਸੇਯੋਗ ਪ੍ਰਣਾਲੀਆਂ ਦੇ ਨਿਰਮਾਣ, ਮਨੁੱਖੀ ਸਮਰੱਥਾ ਚ ਨਿਵੇਸ਼ ਅਤੇ ਆਰਥਿਕ ਵਿਕਾਸ ਤੇ ਸਮਾਜਿਕ ਭਲਾਈ ਲਈ AI ਦੀ ਵਰਤੋਂ ਤੇ ਜ਼ੋਰ ਦਿੱਤਾ ਗਿਆ ਏ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਨੁਮਾਇੰਦਗੀ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਚ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ ਏ। ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਸੈਸ਼ਨ ਦੌਰਾਨ G77 ਦੇ ਵਿਦੇਸ਼ ਮੰਤਰੀਆਂ ਦੀ 50ਵੀਂ ਸਾਲਾਨਾ ਮੀਟਿੰਗ ਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਸ੍ਰੀ ਮਿਸਰੀ ਨੇ ਕਿਹਾ ਕਿ ਸਮੂਹਕ ਯਤਨਾਂ ਰਾਹੀਂ ਘੱਟ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਸਿਰਫ ਨਿਯਮਾਂ ਦੀ ਪਾਲਾ ਕਰਨ ਵਾਲਿਆਂ ਤੋਂ ਭੂਮਿਕਾ ਤੋਂ ਅੱਗੇ ਵਧ ਕੇ ਨਿਯਮ ਤੈਅ ਕਰਨ ਵਿਚ ਭਾਈਵਾਲ ਬਣਨਾ ਚਾਹੀਦਾ ਏ। ਉਨ੍ਹਾਂ ਨੇ ਬਹੁਪੱਖੀਵਾਦ ਨੂੰ ਲੋਕ ਕੇਂਦਰਤ ਅਤੇ ਵਿਕਾਸ ਮੁਖੀ ਬਣਾਉਣ ਵਿਚ G77 ਦੀ ਨਿਰੰਤਰ ਸਾਰਥਕਤਾ ਤੇ ਵੀ ਜ਼ੋਰ ਦਿੱਤਾ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁੰਨਿਆ ਸਲੀਲਾ ਸ੍ਰੀਵਾਸਤਵ ਨੇ ਆਲਮੀ ਮਹਾਂਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਦੁਹਰਾਈ ਏ। ਉਹ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੀ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਨੇ ਮਹਾਂਮਾਰੀ ਤੇ ਹੋਰ ਸਿਹਤ ਐਮਰਜੈਂਸੀਆਂ ਨਾਲ ਨਜਿੱਠਣ ਲਈ ਲੈਬਾਰਟਰੀ ਨੈਟਵਰਕ, ਐਮਰਜੈਂਸੀ ਤਾਲਮੇਲ, ਸਿਹਤ ਕਰਮੀਆਂ, ਜ਼ਰੂਰੀ ਦਵਾਈਆਂ ਅਤੇ ਮੈਡੀਕਲ ਸਹੂਲਤਾਂ ਦੀ ਸਮਰੱਥਾ ਵਧਾਈ ਏ। ਉਨ੍ਹਾਂ ਨੇ ਕੋਵਿਡ ਮਹਾਂਮਾਰੀ ਤੋਂ ਮਿਲੇ ਤਜਰਬਿਆਂ ਨੂੰ ਲੰਮੇ ਸਮੇਂ ਦੇ ਨਿਵੇਸ਼, ਮਜ਼ਬੂਤ ਸੰਸਥਾਗਤ ਸਮਰੱਥਾ ਅਤੇ ਲਚਕੀਲੇ ਸਿਹਤ ਪ੍ਰਬੰਧਾਂ ਵਿਚ ਬਦਲਣ ਤੇ ਜ਼ੋਰ ਦਿੱਤਾ। ਉਨ੍ਹਾਂ ਦਸਿਆ ਕਿ ਕੋਵਿਡ ਮਹਾਂਮਾਰੀ ਦੌਰਾਨ ਭਾਰਤ ਨੇ ਲਗਭਗ 30 ਕਰੋੜ ਵੈਕਸੀਨ ਦੀਆਂ ਖੁਰਾਕਾਂ ਕਰੀਬ 100 ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਦੀਆਂ 2 ਸੰਸਥਾਵਾਂ ਨੂੰ ਮੁਹੱਈਆ ਕਰਵਾਈਆਂ। ਇਸ ਮੌਕੇ ਵਿਸ਼ਵ ਸਿਹਤ ਸੰਗਠਨ ਦੇ ਮਹਾਂਨਿਰਦੇਸ਼ਕ ਡਾ ਟੇਡਰੋਸ ਅਧਾਨੋਮ ਘੇਬ੍ਰੇਯੇਸਸ ਨੇ ਵਿਸ਼ਵ ਮਹਾਂਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਫੌਰੀ ਕਦਮ ਚੁੱਕਣ ਦਾ ਸੱਦਾ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR_RNU ਜਲੰਧਰ। ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕੇਰਲਮ ਦਾ ਦੌਰਾ ਕਰਨਗੇ। ਸ੍ਰੀ ਸ਼ਾਹ ਅੱਜ ਦੁਪਹਿਰ ਬਾਅਦ ਕੁੰਦਰਾ ਚ ਸਹਿਕਾਰੀ ਖੇਤਰ ਦੀ ਮਹਿਲਾ ਸ਼ਕਤੀਕਰਨ ਪਹਿਲ ਕਦਮੀ ਦਾ ਉਦਘਾਟਨ ਕਰਨਗੇ। ਉਹ ਅੰਮ੍ਰਿਤਪੁਰੀ ਚ ਅੰਮ੍ਰਿਤ ਕੀਰਤੀ ਪੁਰਸਕਾਰ ਸਮਾਰੋਹ ਵਿਚ ਵੀ ਸ਼ਾਮਲ ਹੋਣਗੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਵੀ ਭਲਕੇ ਕੇਰਲਮ ਦਾ ਦੌਰਾ ਕਰਨਗੇ। ਭਾਰਤ ਦੇ ਚੀਫ਼ ਜਸਟਿਸ ਜਸਟਿਸ ਸੂਰਿਆ ਕਾਂਤ ਅੱਜ ਪਟਨਾ ਚ ਦੇਸ਼ ਦੇ ਪਹਿਲੇ ਪੀੜਤ ਅਧਿਕਾਰ ਕੇਂਦਰ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ ਕਈ ਹੋਰ ਸਹੂਲਤਾਂ ਦੀ ਵੀ ਸ਼ੁਰੂਆਤ ਕਰਨਗੇ। ਪੀੜਤ ਅਧਿਕਾਰ ਕੇਂਦਰ ਵੱਖ ਵੱਖ ਅਪਰਾਧਾਂ ਦੇ ਪੀੜਤਾਂ ਨੂੰ ਇਕੋ ਛੱਤ ਹੇਠਾਂ ਕਾਨੂੰਨੀ ਅਧਿਕਾਰ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗਾ। ਇਹ ਪੀੜਤਾਂ ਨੂੰ ਕੌਂਸਲਿੰਗ ਤੇ ਹੋਰ ਸਹੂਲਤਾਂ ਵੀ ਪ੍ਰਦਾਨ ਕਰੇਗਾ। ਇਹ ਕੇਂਦਰ ਪਟਨਾ ਜ਼ਿਲ੍ਹੇ ਚ 1 ਸਾਲਾ ਅਜ਼ਮਾਇਸ਼ੀ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਅੱਜ ਫਿਰੋਜ਼ਪੁਰ ਚ ਪੁਲਿਸ ਨਾਕੇ ਤੇ ਚੈਕਿੰਗ ਦੌਰਾਨ ਇੰਸਪੈਕਟਰ ਬਲਦੇਵ ਸਿੰਘ ਨੂੰ 3 ਕਿਲੋ ਤੋਂ ਵੱਧ ਹੈਰੋਇਨ ਅਤੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਏ। ਫਿਰੋਜ਼ਪੁਰ ਦੇ SSP ਭੁਪਿੰਦਰ ਸਿੰਘ ਨੇ ਮੀਡੀਆ ਨੂੰ ਦਸਿਆ ਕਿ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਸ਼ਾਖਾ ਚ ਤਾਇਨਾਤ ਇੰਸਪੈਕਟਰ ਨੂੰ ਉਸ ਵੱਲੋਂ ਲਿਜਾਈ ਜਾ ਰਹੀ ਖੇਪ ਬਾਰੇ ਖੁਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਨਾਕੇ ਤੇ ਰੋਕਿਆ ਗਿਆ ਸੀ।
1: ਇੰਸਪੈਕਟਰ ਕਾਊਂਟਰ ਇੰਟੈਲੀਜੈਂਸ ਬਲਦੇਵ ਸਿੰਘ ਉਹਨੂੰ ਗ੍ਰਿਫ਼ਤਾਰ ਕੀਤਾ ਤਾਂ ਉਸਦੇ ਪਾਸੋਂ ਤਲਾਸ਼ੀ ਲੈਣ ਤੇ ਉਸਦੀ ਗੱਡੀ ਜਿਹੜੀ I-20 ਸੀ ਉਹਦੇ ਵਿਚ 3 ਕਿਲੋ 350 ਗ੍ਰਾਮ ਹੈਵਨ ਤੇ 6 ਪਿਸਟਲ ਸਮੇਤ ਮੈਗਜ਼ੀਨ, 4 ਹੋਰ ਮੈਗਜ਼ੀਨ ਅਤੇ 17 ਜ਼ਿੰਦਾ ਰੌਂਗ ਬਰਾਮਦ ਹੋਏ ਆ। 1 I-20 ਕਾਰ ਬਰਾਮਦ ਹੋਈ ਹੈ ਤੇ 6 ਮੋਬਾਈਲ ਫੋਨ ਵੀ ਉਥੋਂ ਬਰਾਮਦ ਹੋਏ ਆ। ਸਾਨੂੰ ਜਿਹੜੀ ਇਨਫਾਰਮੇਸ਼ਨ ਮਿਲੀ ਸੀ ਵੀ ਜਿਹੜਾ ਇਹ ਮੁਲਾਜ਼ਮ ਹੁੰਦੇ ਹੋਏ ਸਪੈਸ਼ਲੀ ਕਾਊਂਟਰ ਇੰਟੈਲੀਜੈਂਸ ਹੁੰਦੇ ਹੋਏ ਇਹ ਕਰ ਰਿਹਾ ਤਾਂ ਸਾਡੀ ਕਾਊਂਟਰ ਇੰਟੈਲੀਜੈਂਸ ਵੀ ਤੇ ਸਾਡੀਆਂ ਟੀਮਸ ਜਿਹੜੀਆਂ ਜ਼ਿਲ੍ਹੇ ਦੀਆਂ ਟੀਮਸ ਨੇ ਇਸ ਤੇ ਇਮੀਡੀਏਟਲੀ ਐਕਟ ਕਰਦੇ ਹੋਏ ਇਸ ਨੂੰ ਕਾਬੂ ਕੀਤਾ।
0: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਡਾ ਸਿੰਘ ਨੇ ਆਪਣੇ ਜਨਤਕ ਜੀਵਨ ਦੌਰਾਨ ਪੂਰੀ ਲਗਨ ਨਾਲ ਦੇਸ਼ ਦੀ ਸੇਵਾ ਕੀਤੀ। ਦੇਸ਼ ਸਮਾਜ ਸੁਧਾਰ ਲਹਿਰ ਦੀ ਇਕ ਮਹਾਨ ਸ਼ਖਸੀਅਤ ਈਸ਼ਵਰ ਚੰਦਰ ਵਿਦਿਆਸਾਗਰ ਨੂੰ ਅੱਜ ਉਨ੍ਹਾਂ ਦੀ 207ਵੀਂ ਜਨਮ ਵਰੇਗੰਢ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਏ। 26 ਸਤੰਬਰ 1820 ਨੂੰ ਪੱਛਮੀ ਬੰਗਾਲ ਦੇ ਮੇਦਿਨੀਪੁਰ ਜ਼ਿਲ੍ਹੇ ਦੇ ਬੀਰ ਸਿੰਘਾਂ ਚ ਜਨਮੇ ਵਿਦਿਆਸਾਗਰ ਨੇ ਆਪਣਾ ਜੀਵਨ ਸਿੱਖਿਆ ਅਤੇ ਸਮਾਜਿਕ ਸੁਧਾਰ ਲਈ ਸਮਰਪਿਤ ਕਰ ਦਿੱਤਾ। ਉਹ ਔਰਤਾਂ ਦੀ ਸਿੱਖਿਆ ਦੇ ਮਜ਼ਬੂਤ ਸਮਰਥਕ ਸਨ ਅਤੇ ਹਿੰਦੂ ਵਿਧਵਾ ਪੁਨਰ ਵਿਆਹ ਦੀ ਮੁਹਿੰਮ ਵਿਚ ਇਤਿਹਾਸਕ ਭੂਮਿਕਾ ਨਿਭਾਈ, ਜਿਸ ਕਾਰਨ 1856 ਚ ਹਿੰਦੂ ਵਿਧਵਾ ਪੁਨਰ ਵਿਆਹ ਐਕਟ ਲਾਗੂ ਹੋਇਆ। ਉਨ੍ਹਾਂ ਨੇ ਬਾਲ ਵਿਆਹ ਤੇ ਬਹੁ ਵਿਆਹ ਦੇ ਖਿਲਾਫ਼ ਵੀ ਕੰਮ ਕੀਤਾ ਅਤੇ ਸਕੂਲ ਸਥਾਪਿਤ ਕਰਨ ਚ ਮਦਦ ਕਰਕੇ ਕੁੜੀਆਂ

0: ਦੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ। ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਏ। ਭਾਰੀ ਮੀਂਹ ਦੀ ਚੇਤਾਵਨੀ ਕਾਰਨ ਕਈ ਜ਼ਿਲ੍ਹਿਆਂ 'ਚ ਬਾਰਵੀਂ ਜਮਾਤ ਤੱਕ ਦੇ ਸਕੂਲ ਬੰਦ ਕੀਤੇ ਗਏ ਨੇ। ਰਾਜ ਦੀ ਰਾਜਧਾਨੀ ਲਖਨਊ ਸਮੇਤ ਕਈ ਜ਼ਿਲ੍ਹਿਆਂ ਚੱਕਰਵਾਤੀ ਹਾਲਾਤ ਕਾਰਨ ਪਿਛਲੇ 24 ਘੰਟਿਆਂ ਤੋਂ ਭਾਰੀ ਮੀਂਹ ਪੈ ਰਿਹਾ ਏ। ਉਧਰ ਬਿਹਾਰ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਏ। ਮੌਸਮ ਵਿਭਾਗ ਨੇ ਅੱਜ ਬਿਹਾਰ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਪੈਣ ਦੀ ਚੇਤਾਵਨੀ ਜਾਰੀ ਕੀਤੀ ਏ। ਇਸੇ ਦੌਰਾਨ ਮੌਸਮ ਵਿਭਾਗ ਨੇ ਅੱਜ ਅਤੇ ਭਲਕੇ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਤੇਜ਼ ਹਵਾਵਾਂ ਚੱਲਣ ਅਤੇ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਏ। ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ 'ਚ ਈਰਾਨ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤ ਲਿਆ ਏ। ਜਾਪਾਨ 'ਚ ਖੇਡੇ ਗਏ ਫਾਈਨਲ ਮੁਕਾਬਲੇ 'ਚ ਭਾਰਤ ਨੇ ਈਰਾਨ ਨੂੰ 37-34 ਨਾਲ ਮਾਤ ਦਿੱਤੀ। ਭਾਰਤੀ ਟੀਮ ਪੂਰੇ ਟੂਰਨਾਮੈਂਟ 'ਚ ਜੇਤੂ ਰਹੀ। ਏਸ਼ੀਆਈ ਖੇਡਾਂ 'ਚ ਭਾਰਤ ਦਾ ਇਹ ਤੀਜਾ ਸੋਨੇ ਦਾ ਤਮਗਾ ਏ। ਇਸ ਤੋਂ ਪਹਿਲਾਂ ਮਹਿਲਾ ਕ੍ਰਿਕਟ ਟੀਮ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ 'ਚ ਸੁਰੂਚੀ ਸਿੰਘ ਅਤੇ ਕਮਲਜੀਤ ਸਿੰਘ ਦੀ ਜੋੜੀ ਨੇ ਸੋਨੇ ਦਾ ਤਮਗਾ ਜਿੱਤਿਆ ਸੀ। ਭਾਰਤ ਦੀ ਮਰਦਾਂ ਦੀ ਕਬੱਡੀ ਟੀਮ ਦਾ ਅੱਜ ਫਾਈਨਲ 'ਚ ਮੁਕਾਬਲਾ ਈਰਾਨ ਦੇ ਨਾਲ ਹੋਵੇਗਾ। ਮੁੱਖ ਖਬਰਾਂ ਇੱਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅੱਜ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ 81ਵੇਂ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨਗੇ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਨੁਮਾਇੰਦਗੀ ਨੂੰ ਵਧਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸੁਧਾਰ ਦੀ ਲੋੜ 'ਤੇ ਜ਼ੋਰ ਦਿੱਤਾ ਏ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਪੁੰਨਿਆ ਸਲੀਲਾ ਸ਼੍ਰੀਵਾਸਤਵ ਨੇ ਆਲਮੀ ਮਹਾਮਾਰੀ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਮਜ਼ਬੂਤ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਦੁਹਰਾਈ ਏ ਅਤੇ ਏਸ਼ੀਆਈ ਖੇਡਾਂ 'ਚ ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਈਰਾਨ ਨੂੰ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: ਆਦਾਬ, ਇਹ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਹਬੀਬ ਰਹਿਮਾਨ। وزیر خارجہ ڈاکٹر ایس جے شنکر نے مصنوعی ذہانت کے ذریعے پیدا ہونے والے امکانات تلاش کرنے کی اپیل کی ہے۔ جناب جے شنکر نے نیویارک میں بین الاقوامی امن و سلامتی کے پس منظر میں مصنوعی ذہانت کے جوکھم سے متعلق تقریب کی مشترکہ صدارت کی۔ جناب جے شنکر آج دوپہر نیویارک میں 81ویں اقوام متحدہ جنرل اسمبلی سے خطاب کریں گے۔ خارجہ سیکرٹری وکرم مصری نے ترقی پذیر ملکوں کے لیے زیادہ نمائندگی کی وکالت کرتے ہوئے اقوام متحدہ سلامتی کونسل میں فوری اصلاحات کی اپیل کی ہے۔ بھارتی محکمہ موسمیات نے اتر پردیش، اتراکھنڈ، چھتیس گڑھ اور مدھیہ پردیش کے کئی حصوں میں آج شدید بارش کی پیشگوئی کی ہے۔ ایران نے امریکہ کی جانب سے شرائط مان لیے جانے کی صورت میں 7 دن کے اندر آبنائے ہرمز دوبارہ کھولنے سے متعلق تجویز پیش کی ہے۔ اور ایشیائی کھیلوں میں خواتین کی بھارتی کبڈی ٹیم نے ایران کو شکست دیتے ہوئے سونے کا تمغہ جیتا ہے۔ وہیں بھارت نے خواتین کے نشانے بازی اور مردوں کے میراتھن میں بھی چاندی کے 2 تمغے جیتے ہیں۔ اب خبریں تفصیل سے۔ وزیر خارجہ ڈاکٹر ایس جے شنکر نے مصنوعی ذہانت اے آئی سے حاصل امکانات کو بروئے کار لانے اور اس کے اثرات کا اندازہ لگانے اور خطرات کو کم کرنے کی ضرورت پر زور دیا ہے۔ وزیر موصوف نے ایک پروگرام کے دوران یہ تبصرہ کیا۔ یہ پروگرام بحری سلامتی پر خصوصی توجہ کے ساتھ بین الاقوامی امن و سلامتی کے تناظر میں اے آئی کے موضوع کے تحت منعقد کیا گیا، جس کی صدارت وزیر خارجہ ڈاکٹر جے شنکر اور یونان کے ان کے ہم منصب جارج گیرا پیٹرائٹس نے مشترکہ طور پر کی۔ ڈاکٹر جے شنکر نے اقوام متحدہ میں اس بات کا اعادہ کیا کہ مصنوعی ذہانت اے آئی اور بحری سلامتی بھارت کی اہم ترجیحات میں شامل ہیں۔ انہوں نے اس بات کو اجاگر کیا کہ نئی دلی اعلامیے میں اقتصادی ترقی اور سماجی فلاح و بہبود کے لیے اے آئی کے وسائل کی سبھی کے لیے دستیابی، محفوظ اور قابل اعتماد نظام کی تعمیر، انسانی صلاحیتوں کو پروان چڑھانے اور اے آئی سے استفادہ کرنے پر زور دیا گیا ہے۔ وزیر خارجہ ایس جے شنکر آج نیویارک میں اقوام متحدہ جنرل اسمبلی کے 81ویں اعلی سطحی اجلاس سے خطاب کریں گے۔ یہ اجلاس اعتماد کی بحالی، بدلاؤ کا انتظام، سبھی کے لیے کار آمد اقوام متحدہ کے تحت منعقد کیا جا رہا ہے۔ اقوام متحدہ جنرل اسمبلی 193 رکن ممالک کے صدور، وزرائے اعظم اور سینئر نمائندوں کو یکجا کرتی ہے، جو اہم بین الاقوامی معاملات پر

0: papaze ju chana nga ti local zan pu mana nga ti mimangs kune zachas pu yarang la chom tu khatan she set wa yanti kanore anu nga ti gi local zan pu la gasu yasharik ba tis ko lagas
1: nga ji tan nis kanora local zan pu manar gasha ju bilkul tanga cha daksan da mana nga cha itu yo na mana misa ka ta pata mana 15 20 sal 30 sal chi khosung na paya dana waqat pe nga chi bro ta bedde bro mana yana jis pa tare na ngatez mana bro chi ba go shin zar bana asli we bro in chuk mana bilkul ngati de yang dane ge yong ba chuk pa de na chuk ma chuk pa odi mana asli vitamin odi isman po gorang ati mana bro in zo yana je bro phe bro phe ngata papa school chana nera jis sa chana ya khulak za chana mezang ati tuti ka na meza khar khar bin jar in chikher der lan la chana odi odi na bol sab sing ati mana bro phe mana zarin chung ati min khachi ga mana lepkana in mana profesa le brope mana qaimat khachi ga mana behtarin sunsu ya jane brope mana papa ma mana jimbo mana spera ma tong ta mana behtarin na jimbo ya ta khui mana yara jis pa arjis mana ta arsi se mana charcha me brokuri na mana chana nga ta yara jis pa den kamai ba khalla kamai ya che dia bro ka nga yara jis pa tar na ho ta khama ing tan yan tik jak se ba ke chong chong 500 600 da 700 kalori tan chi khera ger cha ya baksis
0: chana ji brofu yeres mana espero mana yali phiju chana ji bro yara jamna ga season pika nga ti sakat kun la tabat aur du la chu wa chu ga tang mar ya ju ga chu ga nga aur ju ga chu ga nga ti yang ba ki machine da sanga ti quiz kore ju ya toti ga nga ti chu quiz kore ju to ga score ba ta ya ga chu zo sta chi ka di bro nga tang la lakhtu ma dis ko la kasa
1: bro ta nga ti tho ge ka nga ta tho chukle na nangate bro tapchin ne bro tapchin bro de che ek baseran jis pata na khong khokri malika ngati bro ba chos ba cha ngati bro chi ba sangate respect ba na ta chis pa ba na ja to bro la ba cha bro man demo ba se khoi mendok pa ya se ran jis ba kho mana ga chuk chana se khoi mana jagma choga dun la jagma choga gya bazar za chu gya na jis pata ngati di maizan ta maizan le de dare maizan maizan chana ngata du dare cha go shin jinab ali 21 august to 21 अगस्त टू 21 सितंबर गातिस तोंदा चिगिंदे गातिस तोंदा चिगिन छना दे दुन पेनो गाताल जाइनी सिस दुन पेनो गाता ब्रो गाते तपचा गाते दो तपचा दो छु ता जा दुले देने को अच्छा दे गना गाते दो ngati znasin nasun la tola yang porochin tangse yana jos patana du to adiga sponsor demo base jakcha ne du kho tik tak base kho kuri malik lewana ngate talpal chi tin je phas kilas base denu ber chi chi tin cha denu mana ardemu base du bi khon se mazik base du cha ardu sana ne ngate kho ngate lu hi ta hi ta chi ngate phyar cha phyare mana ngati khoshut base ngate ja dandal ja go de chaksma ji de jok si khon se takser du base na ngate jana jos sab sutra ne
0: mana adamu moju akhun nahri sahib chana ngati brui yani laglen bachas po ngati mishin matang ma yani ngatir dunu se deshi tana bro vingshin zu pahajo
1: kasa bakshish
0: chana bakshish ju chana di brui yara zirna phukmo zirat ju ngati ya kursok po zirat ya ngati brosok po song ju chana di la ngati roto balang kone stomp sirka dis kola chana
1: di ngati brofuk po na ngata andu chene ya krofuk chito chene paya waki na ngata krofuk stes taan cha naspuk stes taan cha kwe chama ਸਲਾ ਮਿੰਦੂ ਕੁਯਾਨਾ ਜੋ ਤਤਾ ਗਤਾ ਮਨਾ ਰਦਮੋ ਨੇ ਯੰਬੋ ਖੈਸ ਖੋਂ ਕੰਤੀ ਜਾਗੀ ਕਾ ਖੰਤ ਜ਼ੈਨ ਗਦਾ ਚਾਉ ਮਨਾ ਬਿਹਤਰੀਨ ਬਸ ਜਾਚਾ ਚਾਨਾ ਗਾਤੇ ਜ਼ਿਆ ਕ੍ਰੋਫੁਕ ਜੀ ਗਿਆ ਨਾ ਮਨਾ ਗਤੀ ਤਨ ਕ੍ਰੋਈ ਫੋਗੇ ਮੈਨੇ ਦਾਮ ਕ੍ਰੋਫੁਕ ਨਾ ਗਰਾਂ ਡੇਸ ਤਾਤੇ ਸ਼ਿਆਮ ਨਾ ਸਟਾਰ ਗੋਸ ਦੇ ਨਮਜ਼ਾ ਖੁਈ ਟਾਈਮ ਪ ਮਾਮੋ ਗੋਰ ਮੇ ਤੋ ਕੋ ਬਿੰਗ ਮੇ ਗਿਓਕਸੇਨਾ ਦੇਗਨ ਕ੍ਰੋਫੁ ਨਾ ਮਨਾ ਜੁਲਾਈ ਅਗਸਤ ਸਤੰਬਰ ਪਹਿਲਾਂ ਲੰਗਾ ਚਸ ਮਨਾ ਜਾ ਕ੍ਰੋਫੁਕ ਨਾ ਚਸ ਕੋਰ ਬਦੇ ਸਕੋਰ ਬਨਾ ਯਾਰਾ ਜਸ ਪਤਰੀ ਨਾ ਏ ਗਤਾ ਗਿਓ ਗੋਰ ਬਨਰ ਗਿਆ ਨਾ ਖੋ ਪਰਾ ਚੰਦਨ ਚ ਤਾਸ ਜਕ ਸਦੇ ਜ਼ੁਗਜ਼ਕ ਵਸੇ ਮੱਲਾ ਕਿਉਂ ਚਾ ਬਖਸ਼ੀ
0: ਬਖਸ਼ਿਸ ਅਖੁਨ ਮਰੀ ਚਾਨਾ ਦਖਸਾਂ ਅਤੀ ਯਰਾ ਜ਼ਰਨਾ ਕਰੋਜ਼ ਰੇ ਜੂ ਅਤੀ ਨਾਜ਼ ਰੇ ਜੂ ਦਿਨਿੰ ਮਾਯੰ ਅਤੀ ਬ੍ਰੋਨ ਯੰ ਬੋ ਅਤੀ ਖੁਦਲਾ ਮਿਸਾਲ ਅਗਰ ਜੰ ਬਰਾਜ਼ ਦਰ ਚਕਤੋਂ ਯਾਦ ਜ਼ਾਤਰੀ ਆਯੂ ਮਤ ਜੂ ਦੇ ਹਾ ਚਾਨੇ ਦੂ ਨਾ ਨਾ ਗਾ ਗਾ ਫਸਲ ਕੁਨ ਅਤੀ ਕਨੋਰ ਲਾ ਯੂ ਮਤ ਕਸਾ
1: ਜਾਵਨ ਤੋ ਯਾ ਅਤੀ ਸਕਤੀ ਕੰ ਅਤੇ ਬ੍ਰੋਜ਼ ਰੇ ਦੇ ਅਤੀ ਸਕਤੀ ਕੰ ਅਤੇ ਬ੍ਰੋਜ਼ ਰੇ ਦੇ ਅਤੀ ਯਾ ਫੇ ਚੀਜ਼ ਗੰ ਬਾਜ਼ ਰੇ ਦੇ ਇਨ ਚਾ ਦਾਨਾ ਚੀ ਚੀ ਗਿਨ ਨਿਰ ਗੰ ਬਰਾ ਸੇ ਫਿਓ ਦਾਨਾ ਬ੍ਰੋ ਫੇ ਨਿਆ ਬ੍ਰੋ ਫੇ ਇਨ ਦਾਨਰ ਗੰ ਬਾਸ ਫੇ ਬ੍ਰੋ ਫੇ ਕੋ ਚੰਗ ਮਸਰਾ ਚੀ ਮੇ ਤਾ ਵਲਟੀ ਪੀਸ ਫੇਰਾ ਯੋਂਦੇ ਨਤੀ ਜਨਾ ਚਿਚਿਕ ਪੂ ਯਾਨਰ ਗਿਆ ਚੋਸ ਜ਼ਰ ਮਨਾ ਜਨਾ ਬ੍ਰੋ ਫੂ ਇਹ ਅਤੀ ਗੈਮਰਾ ਸੰਗਤੇ ਸੰਗਤੇ ਹਕੀਕਤ ਇਹ ਅਤੀ ਅਤਾ ਪੂ ਮਨ ਗੈਮਰਾ ਜ਼ਰ ਮਨਾ ਖਕਚਨ ਚੋਸ ਜ਼ਰ ਇਹ ਰਗਾਸ ਜ਼ਰ ਇਹ ਨਾ ਸਨਾ ਕਾਜ਼ਾ
0: ਬਖਸ਼ਿਸ ਚਾਨਾ ਦਖਸਾ ਅਤੀ ਯਾਰਾ ਨਰ ਗੈਮਰਾ ਜ਼ਰ ਯਾ ਯਾ ਅਤੇ ਬ੍ਰੋਜ਼ਸ ਦੀ ਫੇਵ ਲਾ ਨਾ ਗਤੁ ਗਤੁ ਗਿਆ ਆਈਟਮ ਦੀ ਟ੍ਰਾ ਜੂ ਦਿਸ ਕੋ
1: ਦੀ ਆਈਟਮ ਪੂ ਅਤੇਸ ਅਵਲ ਗਰ ਸੰਗਤਾਸ ਟੈਂਟੈਂਜਰ ਚ ਮਨ ਮਜ਼ਾ ਨਿੰਗ ਬੋਇਆ ਟੈਂਟੈਂਜਰ ਮਨ ਬਿਲਕੁਲ

0: tādhē yō mā nā yamāshī tāng sē, mārchī skū sē, dē kā yārāng bōr sē, yārāng zibā zē nē, shūn chī khyōng sē, dē kā dō skū sē, dē kā tē kā thalī jbā gī gī dāna dē, tsuncē tsuncē bārā bār bā sē, yā pērīs nā dāndā dē kā dō tāng sē, dē kā brāpēn mā nā dē kā ngā tī dā, thukpa tāng mā nā, mā nā, pūrī mā nā bāryāl dāng chā yā. Dūsrā dī phē kā ngā tē, yārāng zibā, thukpa skul chā mā nā bēhtarī nī ngā mbō, ā ngā tī mōlā gulā kā chishtē sē, phē tāng sē, shāmilī chē tāng sē, zirek tāng sē, kūs vitamin C, mā nā bilkul ek mana exactly mana mana zabardast chaya nakshit nga ti brofeu aran je bas katare na baqi nga ta yang har chiz pe kang ata available nga ta di brofe kang ata fan ke yondo
1: bakshi zo chana daksa nga ti nazr ya cruiser ta ya stranmazr dunen ti ya kanor laga sugri
0: nga chi stanma cha ju ban behtrin cha dia mana tab khan na mana behtrin cha baqi na nga chi kharik bo nas ta bad nas cro ta khashi ge mitaba ta yin chay ta ri shigan cro ta bad baqi mana yukpo wukpo ge zarang za deza deza ti yarang za chut wu ti time thokwo ge ge time a yukpo wukpo ri ngang taba diya ba qi na nga chi da kharik bu amu man bu nga cha nas pu fan ge zada yarang za yon cha cha na nas puk pu mana zarri kro puk pu mana zarri che ta don zaq na yarang za zata na nga cha zdana tabat pasar ya
1: bakshi zhu cha na daksa nga ti ganur la yarang zir na toto wali system pu gatsuk riyo ya yarang tez daksa toto walang tam tiri ya su
0: yo diya nga chi sapi ka nga te sang mana toto balang ya suj sumri anjak syot suj biri anjak syot suj nizri anjak syot sumri anjak syot tana khunti fayda mane hesab jak syot panga ti da adamis ka nor cha za bana urgent pu amu man urgent pu mana yara jas pa ta kha bo masalla di urgent pu mana sakhat fayda yo ju ji bichara gadi po ne haran te zwa yong at mana ni ta se na ta se gunte urgent pu chare khere tana kha balang sumi ka nis pi ka ngata du chik burjen ka fayda yo sapikanta to dobala ngachang ngacha jaxiyot ni sere sing acha noran jaxiyo ju behtarin nengam bo gunde sapong acha pa agas gang ma acha gunde afas pinde rina ngacha khes pin mana jun ni mana banche ta acha khes pin da sum bi ngacha ri jax se kyon sin ya acha ar nara tes pa khere yara jax khere kyon se ngati da gujur man ar gala chuk nor che cha noksan cha ma bas pa da chok ba sing achi de ka lep se chu gailon sa na acha mana nor sag mana swish dragan kale chuk swish tat molen kale swish phalan basu pistan basu zer acha daksan chapung achi ka achi dam bis ka nor nun mane chang shikayat chimet khodan shazdi ka bakhshi ya baqina da chola achi nor sag thek thek yo hushar yo yalang yo ta dare na di time pika nga ta yaran jo patir na da de chuti swa sag ngait ya zor tang se swish char nge swish molak pute swish ya chive swish de ube chu do vet baqi dare mana main nga ti las pu yaran jo ਤਰੰਠਕ ਪੁਨਾ ਸਿਰਬ ਗਚਾ ਦਿਆ ਲੋਮਾ ਸਗ ਜੁਰਚਾ ਦਾ ਉਸਾ ਦਰੇ ਗਤੀਸ ਨਾ ਸਿੰਗ ਗਤੀ ਦਾ ਮਿਊਨਿ ਜ਼ਰਬਤਰੇ ਲੋਮਾ ਗਾਰ ਦੇ ਨੇ ਚਿਲਤੇ ਗੁਜੁਰ ਚੀ ਸੁਮ ਤੋਬ ਨਾ ਚਾ ਮਗੋ ਫੀਨ ਸੇ ਮਨ ਯੋਲਾ ਗ੍ਰੈਟੀ ਕੋਰੇ ਨਾ ਮਨ ਖੈ ਇਸ ਮਨ ਜਗ ਮੈਂ ਇਸ ਲਾ ਨਾ ਮਨ ਯੁਲ ਫੇਤ ਪੋ ਖਰਕ ਦਾਰੇ ਕੇਰੇ ਨੋ ਯਾ ਬਖਸ਼ਿਸ
1: ਖਾਨਾ ਦਖਸਾ ਗਤੀ ਯਰਾ ਜੁਸਤੋ ਨੇ ਟੈਂਪ ਕਾ ਗਤੀ ਲੋਮਾ ਜੁਰਬਤ ਜੇ ਜੋ ਖਾਨਾ ਗਤੀ ਲਖਸੁਕ ਸੀ ਲਖਸੁਕ ਹੈ ਰਿਡੁਲ ਬਤੂ ਦੇ ਆਜੋ ਖਾਨਾ ਗਤੀ ਕਨੋਰੇ ਅਨੁ ਯਰਾ ਦਨਾ ਲਖਸੁਕ ਸੀ ਫਰਸਨੇਕ ਤਮ ਚਿਓ ਔਰ ਗਗਾ ਲਖਸੁਕ ਸੇ ਲੋਮੋਨ ਗਾਤੀ ਟੋਟੋ ਬਲੰਗ ਕੁੰਲਾ ਫੰਕੇਤਾ ਮਾ ਵਾ ਗਾਗਾ ਲਖਸੁਕ ਸੇ ਕਨਾ ਗਚੁਕ ਗਚੁਕ ਯਾਰਾ ਅਜ਼ਰਨਾ ਨਿਮੋ ਪੈਨੇ ਉਮਤ ਤਾ ਪਿਜ਼ਰੀ ਇੱਕ ਚਾਤ ਦਿਸ ਕੋਲ ਮਾ ਫਸਲ ਬਸ
0: ਬਖਸ਼ਿਸ਼ ਜੋ ਮੰਗਾ ਤਾ ਸਰਮਾਇਆ ਇਨ ਸਭ ਸੇ ਬਿਹਤਰੀਨ ਪੁੰਗਾ ਤਾ ਸਰਮਾਇਆ ਦੋ ਛੇ ਦਿਆ ਤਾ ਯਾ ਮੇ ਮਨ ਪੁੰਗਾ ਤਾ ਜ਼ਿਆਰਪਾ ਗਾ ਤਾ ਜ਼ਿਆਰਫੀ ਕਾਫੀ ਸਰਮਾਇਆ ਛੇ ਦਿਆ ਚਾ ਗਰੀਬ ਗੁਰਬਾ ਸਗਾ ਦੇ ਕਾ ਦਿਆ ਅਗੇ ਮੇ ਮਲ ਪ ਦੇਨ ਰੇ ਛੇ ਦੇ ਹੈਲੇ ਚਿਕ ਛੇ ਨੂ ਪਿਆ ਬਾਕੀ ਮਨ ਗਰੀਬ ਗੁਰਬੇ ਜ਼ਰ ਛੇ ਨੇ ਮਨ ਆਸ਼ਕਲ ਨਮਜ਼ਾ ਨੇ ਮਨ ਗਰ ਲੁਨ ਛੇ ਚਾਲੇਸ ਕੋ ਟਾਮ ਬਿਸ ਕਾ ਨੋਰ ਮਨਾ ਸੁਰੂ ਬੁਲਾਗ ਦੇ ਸੰਗ ਕੋ ਦੇ ਮਨਾ ਦਰਾਜ ਦੇ ਗਤੀ ਮਨ ਆਮ ਡਿਸਟ੍ਰਿਕਟ ਪੇ ਗਤਾ ਮਨ ਗਿਰਸੇ ਦੇ ਮਨਾ ਖੁਦਾਵੰਦ ਆਲਮ ਪੁਜ ਗਤਾ ਦਾ ਛਪੋ ਗਤਾ ਨਿਅਮਤ ਫਰਾਵਨ ਬਸੇ ਯੋ ਦਿਓ ਤਾ ਯੋ ਦਾ ਤਾਹਲ ਗਤਾ ਇਨ ਨਿਅਮਤ ਫਰਾਵਨ ਬਸੇ ਲੁਸ਼ਾ ਇਨ ਬਾਕੀ ਦਖਸਨ ਛਪੋ ਨਾ ਖੁਦਾ ਇਮਾ ਸ਼ਜ਼ਦੀ ਕਾ ਗਤਾ ਖੁਦਾ ਸਹਮਜ਼ਾ ਤੇ ਗਜ਼ਗੋ ਲੰ ਗਤਾ ਸੁ ਗਰੀਬ ਗੁਰਬੇ ਗਜ਼ਰਬੇ ਗਤਾ ਚੰਗ ਗਤੀ ਨਾ ਚਿਕਾ ਗਤੀ ਖਾ ਚਿਕਾ ਚੰਗ ਮਾਸੁਰ ਬਿੱਲਾ ਗਤਾ ਦਖਸਨ ਛਪੋ ਨਾ ਮੈਂ ਦਿਆ ਖੁਦਾ ਦੇਗਨਾ نعمت پخانا نہ خوری ذات احدت زیلائی خورز من نعمت فراوان بس نعمت فراوان سو سے دگن اتان دیکا جگہ کسنن ماسنن لدین اتان دے از چا پرو پرو ریدان ریس بار پاو سپار ایک سو سے دان ری بس اتے دے نبی تو درے سو نان نو کری پج بیج بی غا دین دگن ایک از بیار پیک چوغا نی شیک چون دگن ایک یان دان نی بوک سوک چیک چون دگن ای شیک چون کرے چون دیاں جو دے دے تو لدے تو لنگ اتان خلاص نعمت نتیز گے کہ شازے بس پجو
1: بخشش اچانا نتی سکت لخصوص ذکرنا نتی میموت کلا لے